0: 藤岡です。イラン、ਅਗਰੀ ਗਾਣਾ ਇੰਜਾ ਕਰੋ ਗਾਣੇ ਸਾਂ ਗੁਰੂ ਗੁਰੂ ਸਾਹਿਬ ਨੂੰ ਥਾ ਸ਼ਾਰਟ ਕਮਰਸ਼ਲ ਬ੍ਰੇਕ ਜੀ ਤਰਫ ਨੰਡੜਾ ਬ੍ਰੇਕ ਹੁੰਦਾ ਮੋਟੀ ਨਾਸੀ ਬਾਬਾ ਉਹ ਹੀ ਮਨੀ ਉਹ ਹੀ ਮੋਟੀ ਸੋ ਕਾਰੀ ਨਵੰਜੇ ਤੇ ਬੈਠਾ ਹੋ ਜੋ ਬੁੱਧ ਨਾਰੋ ਪ੍ਰੋਗਰਾਮ ਵਾਈਟ ਏਸ਼ ਐਂਡੀ ਸਕਿਨ ਬਿਊਟੀ ਸ਼ੋ
1: ਅਭੀ ਬੁੱਧੋ ਪਿਆ ਜੀਏ ਹੈਦਰਾਬਾਦ ਮਟਿਆਰੀ ਐਫ ਐਮ 91.6 ਸਿੰਧ ਜੋ ਆਵਾਜ਼
2: ਓ ਪਿਤਾ ਜਾ ਪਿਤਾਈ ਪਿਤ ਤੇ ਵਸੇ ਨੂਰ ਮੁਝੋ ਤੋ
1: ਸਿੰਧ ਜੋ ਆਵਾਜ਼ ਬੁਧੰਦਾ ਰਹੋ
3: ਇਟਸ 2:30 ਪੀਐਮ This time check is brought to you by
4: Hemme Diamond Glow Bleach Cream jo deep clean kare aur de 4 guna brightness chamak aisi diamond skin jaisi Hemme Diamond Glow Bleach Cream
5: ab aapki khoobsurti ka fan White Age Beauty Cream